0: ਸੁੱਕਿਆ ਜਾਣ ਬਾਅਦ ਮੈਂ ਕੁਤਰ ਮਸ਼ੀਨ ਟਿਕਟਰ ਵਾਲੀ ਬੁਲਾ ਲਾਂ ਜਾਣ ਵੀ ਮਸ਼ੀਨ ਮਾਈਕਰ ਨਿਕਾਲ ਦਾਂ, ਨਹੀਂ ਜਾਣ ਆਪਾਂ ਹਾਥੋਂ ਵੀ ਕੂਟਰ ਵੀ ਨਿਕਾਲ ਸਕਾਂ
1: ਬਾਈ ਕੀ ਕਰੀਏ ਜੋ ਨਿਕਾਲ ਸਕਾ।
0: ਹਾਂ
1: ਤੋ ਅੱਜ ਕੱਲ ਤੋ ਦੇਖੋ ਤਰ੍ਹਾਂ ਤਰ੍ਹਾਂ ਸਾਧਨ ਆ ਗਿਆ ਬਾਹੂ ਨਿਕਲ। ਇਹਦੇ ਇਲਾਵਾ ਦੇਖੋ ਖੇਤੀ ਦੇ ਇਲਾਵਾ ਬੇਲੀ ਟਾਈਮ ਮੈਂ ਆਪ ਬਤਾਇਓ ਕਿ ਕਈ ਮਾਰਬਲ ਰੋ ਕਈ ਕੰਮ।
0: ਹਾਂ ਉਹ ਮਾਰਬਲ ਟਾਈਲਾਂ ਰੋ ਔਰ ਕੰਮ ਕਰੂੰ ਮੈਂ,
1: ਟਾਈਲਾਂ ਲਗਾਣੇ ਦੀ।
0: ਹਾਂ
1: ਤੋ ਇਹ ਮਪਸ ਕਈ ਕੋਈ ਫੁੱਟਾ ਮਤ ਵੇ ਹੈ
0: ਨਹੀਂ, ਮੈਂ ਕੰਪਨੀ ਆਮ ਕੰਮ ਕਰੂੰ
1: ਬਾਈ ਬਾਰੇ।
0: ਹਾਂ
1: ਤੋ ਬਾਈ ਬੇਲੀ ਟਾਈਮ ਰੇ ਮਾਨ ਬੋ ਵੀ ਹੈ ਜੁਕੋ।
0: ਹਾਂ
1: ਬੀ ਮੈਂ ਪਸ ਕਈ ਜੁਗਤਾ ਹੀ ਚਾਹੀਦੇ ਹੈ ਕਾ ਹਰੇ ਕੋਈ ਲਗਾ ਸਕੇ ਜਾਂ ਟਾਈਲ।
0: ਨਹੀਂ ਨਹੀਂ ਹਰੇ ਕੋ ਥੋੜੀ ਲਾਗੇ ਵੀ ਮੈਂ ਜਾਂ ਦਿਮਾਗ ਚਾਹੀਦੇ ਜਾਂ ਨੋਲੇਜ।
1: ਤੋ ਕਟ ਸਿੱਖਿਓ ਪਦੋ ਕੰਮ
0: ਉਹ ਕੰਮ ਤੋਂ ਦੇਖੋ ਪਹਿਲਾਂ ਜਾਊ ਤਾਂ ਅੱਠ ਬੈਂਗਲੋਰ ਬਾਰੇ ਪਚ ਅੱਠ ਨਾਗੌਰ ਚੱਲੇ ਆ ਜਣ ਵਾ ਅੱਠ ਹੀ ਕਰਤਾ ਠੇਕਾ ਲੈ ਲੇਰ ਪਚ ਕਈ ਰੱਟ ਗਾਵਾਂ ਵੀ ਅੱਜ ਕੱਲ੍ਹ ਕੰਮ ਗਣਾ ਹੀ ਚੱਲੇ ਜਣ ਹਾਜ਼ਰੀਆਂ ਮਤ ਜਾਜ਼ਾਰ ਕਰਲਾਂ।
1: ਪਹਿਲਾਂ ਤਾਂ ਆਪਾਂ ਦੇਖੋ ਕੱਚਾ ਮਕਾਨ ਜ਼ਿਆਦਾ ਹੁਣ ਤਾਂ ਹਮੇ ਤਾਂ ਹਰੇਕ ਬਾਈ ਪੱਕਾ ਬਣਾਵੇ
0: ਹਮ ਪੱਕਾ ਬਣਾਵੇ
1: ਜਣ ਹਰੇਕ ਦੀ ਜ਼ਰੂਰਤ ਪੜੇ।
0: ਹਾਂ
1: ਤੋ ਇਹ ਹਿਸਾਬ ਹੁਣ ਦੇਖੋ ਰੋਜ਼ਗਾਰ ਚਲਤੋ ਰਹੇ।
0: ਹਾਂ
1: ਤੋ ਵਾਸਾ ਬਦਰੰਗ ਸਿੰਘ ਆਪਣਾ ਵਿਚਾਰ ਬਤਾਇਆ ਉਹ ਆਪਨੇ ਦਿਨਵਾਦ।
2: फाइनेंशियल इमरजेंसी कभी भी बिना बताए आ सकती है। ऐसे वक्त में एक स्मार्ट डिसीजन हर मुश्किल को आसानी से पार करने में मदद करता है।
3: स्मार्ट डिसीजन लेने वालों के लिए मन्नापुरम फाइनेंस लेकर आया है इजी ईएमआई गोल्ड लोन स्कीम, जहां आप हर महीने आसान ईएमआई के थ्रू इंटरेस्ट पे कर सकते हैं और अपनी फाइनेंशियल प्लानिंग को बढ़ा सकते हैं और भी स्मार्ट।
2: ज्यादा जानकारी के लिए अपनी नियरेस्ट मन्नापुरम फाइनेंस ब्रांच पर विजिट करें या टोल फ्री नंबर 1-800-420-2233 पर कॉल करें।
4: हाँ तो भया ए तो हा गाँव जा खाणी रा बजरंग सिंह जिका आप रा हमचार बताया कि खेती भी करा पशुधन भी पाला और स्वस्थ धरती रे वास्ते जैविक खेती जिके आप देसी खेती कह सका बा है जो फायदेमंद रही धरती रे वास्ते और कई मिनखा रे वास्ते और कई है जो सब रे वास्ते चाहे पशु चारो चरे तो वारे वास्ते भी फायदेमंद रही। ए तो बात हुई भया और हमें हिंजारी टाइम પણ અઠીને દેખો કે ઇન્દ્ર ભગવાન કઠી મહેરવાન વેર કઠી ની વેર મહેરવાન વેજણ જીવ જિનાવર કંઈ મિનખર કંઈ જીવ જિનાવર હગળાનો હે જો મન હરકિત હો જાવે ઓર જીવ જિનાવર ભી આપરી બોલી રમાને ઘણે હરકશું બોલણ લાગ જાવે તો એડો જ સુનારિયા ગીતડો દોડો બોલે રે જિનાવરિયા કોજારામ પ્રજાપત ઓર સાત્યાનો ગાયડો તો લો સુણો
5: મે મગરારો મોરિયો ਕਾਂਕਰ ਚੂਨ ਚੁਗਾ ਰੁੱਤ ਜਾਇਆ ਬੋਲਾ ਨਹੀਂ ਮੈਂ ਹੀ ਬੜੋ ਫਾਟ ਮਰਾ ਮੈਂ ਹੀ ਬੜੋ ਫਾਟ ਮਰਾ ਇਹ ਬਾਗਾ ਬੋਲੀ ਬਗੇਚੀ ਬੋਲਿਓ ਇਹ ਸੋਕੜ ਰੋ ਬਰ ਮਾਇਓ